ਰਿਸ਼ੀਆਂ ਮੁਨੀਆਂ ਅਵਤਾਰਾਂ ਦਾ ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ ਇੱਥੇ ਮਸਤੀ ਫਕੀਰਾਂ ਦੀ ਮੇਰਾ ਦੇਸ਼ ਮੁਹੱਬਤ ਹੀਰਾਂ ਦੀ ਸਾਨੂੰ ਮਾਣ ਹੈ ਮੇਰੇ ਯਾਰਾਂ ਦਾ ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ ਅਗਲੇ ਬੋਲ ਹੈ ਸਾਡਾ

0: ਇੱਥੇ ਹਰ ਘਰ ਪੂਜਾ ਰੱਬ ਦੀ ਏ, ਇੱਥੇ ਹਰ ਘਰ ਪੂਜਾ ਰੱਬ ਦੀ ਏ, ਇਸ ਧਰਤੀ 'ਤੇ ਅੱਖ ਜੱਗ ਦੀ ਏ, ਇਸ ਧਰਤੀ 'ਤੇ ਅੱਖ ਜੱਗ ਦੀ ਏ, ਪਰ ਡਰ ਵੀ ਏ ਤਲਵਾਰਾਂ ਦਾ, ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ।
1: ਬਹੁਤ ਬਹੁਤ ਅੱਛਾ ਆਪਣੇ ਬਖੂਬੀ ਬਿਆਨ ਕੀਆ ਹੈ ਭਾਰਤ ਦੇਸ਼ ਕੇ ਬਾਰੇ ਮੇਂ। ਚਲੀਏ ਅਬ ਸੁਨਤੇ ਹੈ ਏਕ ਗਾਨਾ।